0: ਕਿਉਂ ਹੈ ਕਿ ਬਈ ਜਿਹੜਾ ਆਮ ਖੇਤੀਬਾੜੀ ਕਰਾਂ ਹਾਂ ਤਾਂ ਉਸ ਤੋਂ ਪਹਿਲਾਂ ਜੋ ਆਪਣੇ ਰਾਜਪੂਤ ਸੇ ਕ੍ਰਿਸ਼ੀ ਯੰਤਰ ਹੈ, ਚਾਹੇ ਉਹ ਕਿਸੇ ਤਰੀਕੇ ਕਾ ਹੋ, ਚਾਹੇ ਉਹ ਟਰੈਕਟਰ ਸੰਬੰਧਿਤ ਹੋ, ਕੋਈ ਫਲ ਜਾਂ ਰੋ ਕਲਟੀਵੇਟਰ ਹੋ, ਜਾਂ ਫਿਰ ਬਈ ਆਪਣੇ ਨੂੰ ਕਹਿਆ ਕਰਾਂ ਕਿ ਚਾਹੇ ਉਹ ਆਪਣੇ ਸਪਰੇ ਵਾਲੀ ਟੰਕੀ ਵਾਲੀ ਮਸ਼ੀਨ ਹੋ, ਹਰੇਕ ਚੀਜ਼ ਕੀ ਸੰਭਾਲ ਜ਼ਰੂਰੀ ਹੈ ਟਾਈਮ ਟਾਈਮ, ਕਿਉਂਕਿ ਇੱਕਦਮ ਜਬ ਆਪਣਾ ਕੰਮ ਪੜਿਆ ਹੈ, ਬਾਜੜ ਪੜਿਆ ਹੈ, ਔਰ ਬਈ ਲੱਗ ਜਾਏ, ਮੰਨ ਲਓ ਜੀ ਬਈ ਇਹ ਹੋ ਜਾ ਕਈ ਵਾਰ ਦੇਖਣ ਮਾਓ ਕਿਸਾਨ ਬਈ ਤੀ ਵਾਰ ਆਰੰਭ ਬਰਸ ਗਿਆ ਤਾਂ ਇੱਕਦਮ ਬਾਜੜ ਪੜ ਜਾਏਗੀ, ਬਈ ਗਾਂ ਵਾਲਿਆ ਕਿ ਚਲੋ ਬਈ ਕੱਦੂ ਕਰਾਂਗੇ, ਗਾਡ ਮਾਰਾਂਗੇ, ਧਾਨ ਲਗਵਾਵਾਂਗੇ, ਲੇਕਿਨ ਤਿਆਰੀ ਜੋ ਆਪਣਾ ਸਾਧਨ ਕਿ ਹਮ ਪਹਿਲਾਂ ਕਰਕੇ ਨਹੀਂ ਚੱਲਦੇ, ਕਿ ਤਾਂ ਬਈ ਇਸਮੇਂ ਗਰੀਸ ਕੀ ਕਮੀ ਰਹਿ ਜਾ ਹੈ, ਕਿ ਤਾਂ ਆਪਣੇ ਸਰਵਿਸ ਨਹੀਂ ਕਰਵਾਈ ਸਾਧਨ ਕੀ, ਤਾਂ ਬਹੁਤ ਸੀ ਦਿੱਕਤ ਆ ਜਾਏ ਹੈ। ਸੰਭਾਲ ਕੀ ਬਾਤ ਮੈਂ ਬਹੁਤ ਸੇ ਆ ਜਾ ਬਈ, ਚਾਹੇ ਉਹ ਆਪਣਾ ਟਰੇਲੀ ਕਾ ਰੰਗ ਪੇਂਟ ਕਰਵਾਉਣਾ ਹੋ ਹਮਨੇ ਟਾਈਮ ਸਿਰ 4 ਮਾਸੇ ਤੋਂ ਪਹਿਲਾਂ, ਜਾਂ ਫਿਰ ਅੱਗੇ ਚੱਲ ਕੇ ਬਈ ਕੋਈ ਵੀ ਆਪਣੀ ਅਰਰੋ ਕਲਟੀਵੇਟਰ ਫਾਲੇ ਜੋ ਵੀ ਆਪਣਾ ਬਈ ਉਨਕਾ ਰੈਂਕ ਪੇਂਟ ਕਰਵਾ ਕੇ ਹਮ ਸਾਫ਼ ਸੁਥਰਾ ਕਰਕੇ ਆਪਣਾ ਕੰਮ ਪੂਰਾ ਹੁੰਦੀ ਹੈ ਢੱਕ ਦੇਵੇ। ਇਸੇ ਤਰੀਕੇ ਤੋਂ ਚਾਹੇ ਉਹ ਸੁਪਰ ਸੀਡਰ ਕੀ ਡਰੀਲ ਕੀ ਹਮ ਬਾਤ ਕਰ ਲਿਆ ਹਾਂ, ਬਈ ਬਿਜਾਈ ਤੋਂ ਬਾਅਦ ਮੈਂ ਕਹੀ ਹੈ ਬਈ ਆਪਣੇ ਉਰਨਿਆਂ ਨੂੰ ਸਾਫ਼ ਨਹੀਂ ਕਰਦੇ, ਬਾਅਦ ਮੈਂ ਮਸ਼ੀਨ ਬਾਹਰ ਰਹਿ ਗਿਆ ਹੈ, ਕਿਤੇ ਆਰਾਮ ਬਰਸ ਜਾ, ਕਿਤੇ ਪਾਣੀ ਪਾਤ ਲੱਗ ਜਾ, ਉਹ ਜ਼ਰਣ ਲੱਗ ਜਾ ਹੈ, ਅੱਗੇ ਫਿਰ ਉਸ ਨਾਲ ਇਸਤੇਮਾਲ ਕਰਾਂ ਤਾਂ ਬਿਲਕੁਲ ਹੀ ਠੱਪ ਪਾਓ ਹੈ ਆਪਣੇ, ਜੋ ਦੇਖਾਂ ਹਾਂ ਕਿ ਉਹ ਚੌਕ ਪਾਓ ਹੈ। ਤੋ ਇਸ ਤਰੀਕੇ ਤਾਂ ਆਪਣਾ ਜੋ ਬਈ ਹਰੇਕ ਚੀਜ਼ ਕਾ ਚਾਹੇ ਉਹ ਆਮ ਕਾਮ ਦਾਮ ਕਰਨਾ, ਉਸ ਤੋਂ ਪਹਿਲਾਂ ਉਸਕੀ ਸਾਫ਼ ਸਫਾਈ ਉਹਨੇ ਪ੍ਰਬੰਧ ਕਰਕੇ ਡੱਕ ਕੇ ਅੱਛੀ ਤਰ੍ਹਾਂ ਹੋ ਸਕੇ ਤਾਂ ਆਮ ਵੀ ਤਰ੍ਹਾਂ ਖੜਿਆ ਕਰਨ ਕੀ ਕੋਸ਼ਿਸ਼ ਕਰਾਂ ਸਾਧਨ ਨੇ, ਤਾਂ ਕਿ ਜੋ ਆਪਣੇ ਧੂਪ ਹੈ ਉਸ ਤੋਂ ਬਚਾਇਆ ਜਾ ਸਕੇ, ਮੀਂਹ ਪਾਣੀ ਹੈ ਬੂੰਦਾਬਾਂਦੀ ਉਸ ਤੋਂ ਬਚਾਇਆ ਜਾ ਸਕੇ, ਗਲੇ ਨਹੀਂ, ਰੰਗ ਪੈਂਟ ਜ਼ਰੂਰ ਰੱਖੇ, ਤੇਲ ਪਾਣੀ ਹਰੇਕ ਚੀਜ਼ ਮੈਂ ਟਾਈਮ ਸਿਰ ਆਮ ਪੂਰਾ ਕਰਾਂਗੇ, ਗਰੀਸ ਪਾਣੀ ਟਾਈਮ ਸਿਰ ਪੂਰਾ ਕਰਾਂਗੇ ਤਾਂ ਮਸ਼ੀਨਰੀ ਲੰਬੀ ਚੱਲੇਗੀ। ਤਾਂ ਬਹੁਤ ਸਹੀ ਸਮੇਂ ਸੰਭਾਲ ਕੇ ਬਾਤ ਆ ਜਾਏ, ਖਰਚੇ ਪਾਣੀਆਂ ਦਾ ਟਾਈਮ ਹੈ ਬਈ ਆਪਣਾ ਘਟਾਓ, ਸਮਝਦਾਰੀ ਤੇ ਕੰਮ ਲਿਓ, ਇਸ ਤਰੀਕੇ ਤੇ ਜਬ ਜਾ ਕੇ ਜੋ ਆਪਣੇ ਕ੍ਰਿਸ਼ੀ ਯੰਤਰ ਲੰਬੇ ਚੱਲ ਪਾਓਗੇ। ਤੋ ਆਜ ਬਈ ਉਹ ਕ੍ਰਿਸ਼ੀ ਕੀ ਬਾਤੋਂ ਮੈਂ ਇਤਨਾ ਹੀ, ਆਪਕਾ ਦਿਨ ਸ਼ੁਭ ਹੋ।
1: ਅਭੀ ਆਪਨੇ ਸੁਨਾ ਕਾਰਯਕ੍ਰਮ ਕ੍ਰਿਸ਼ੀ ਕੀ ਬਾਤੇਂ, ਯੇ ਆਕਾਸ਼ਵਾਣੀ ਕਾ ਰੋਹਤਕ ਕੇਂਦ੍ਰ ਹੈ।